ਬੈਰਨ ਤੇਰੀ ਝੁੱਕ ਗਈ ਤੀ ਅੱਖ ਸਰਮਾ ਕਹਿਣਾ ਬੈਰਨ ਗੋਰਾ ਗੋਰਾ ਚਮ ਤੇਰਾ ਕਾਲੇ ਕਾਲੇ ਬਾਲ ਤੇਰੇ ਡੂਬ ਗਿਆ ਮੈਂ ਬਿੱਲੀ ਬਿੱਲੀ ਆਖਿਆ ਮੈਂ ਬੈਰਨ ਤੇਰੀ ਆਸੀ ਕੇ ਆਸੀ ਜਮਾ ਜ਼ਹਿਰ ਛੋਰੀ ਰਾ ਇਸ